0: ਕੱਲ ਜਨਾਬ ਦਿਲ ਦਾ ਖੁਸ਼ ਗੰਦ ਨੂੰ ਮੈਸੇਜ ਨੂੰ ਬਾਰਾਂ ਸ਼ੁਰੂ ਹੋ ਜੀ
1: ਪਸੰਦ
0: ਖਤਮ ਕਰ ਖਤਮ ਕਰ ਤਰਸ ਬੁਰਪਾ ਦੇ ਅਹ